0: Sharnaxis.
1: Sharnaxis. Hey guys, ਕਿਵੇਂ ਲੱਗਿਆ ਸੌਂਗ? ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਵੇਂ ਨਵੇਂ ਗਾਣੇ ਸੁਣਨ ਦੇ ਲਈ ਗੀਤ MP3 ਦਾ YouTube ਚੈਨਲ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮੱਚ।
2: ਰੇਡੀਓ ਮਹਾਰਾ।